ဝင်ဒီအတုမတို့ဟိုက်နေတယ်ဘဂဝါကတိလိုင်ပြီးတယ်လေဘဂဝါကတ္တိမာဟက်ဘဂဝါနုံဒီတနိငဟုတ်ဝင်လိုက်သမနီအတုမတို့သူတို့မောင်တပိကတို့အငန်းနီဇလုံးထုတ်ကြတော့ကြနာဂန္ဓရယောထလာတဲ့ကြီးကတာပဇာဂန္ဓဗာငါသောအမောက်ပွန်ဘေဟာရကအာယဟုပန်ချင်းခုံထံကြီးတဘိဟုဘမရှိမယံဘဂဝါနာကွိနာနိုမနိနိဖာရငါသံပြဗန္တတပနိနာပြပြတဲ့ကဲခံခံငဒလာလောရီကဲကဲဟိုင်းနလောရီဟာဟိုင်းတမချူဆိုင်နံမနတောက်ကိုနန်ဟိုင်းမလေးရဲ့အယုဇကလီလိုင်းမလေးရဲ့အယုဇကလီနန်ကပကီပူနေတဲ့နဲ့အဲ့ဟာဒီအိုင်နဲ့ပြင်းတဲ့လားငငနစာပါပြပြရကြဟိုင်တဲ့လားအိုင်နာရှားသောနာရာလက်ခိပြခွေအကဒီရှားဒီအကန့်သောလေမလေမမပြပါအငန့်လက်တော့ကိုနန့်ကျွတုံတုံငါလူရှင်တဲ့သာဓမ္မကိုဆက်ကျနုံးတပြပြရပနီနန့်ဘတိပြေမန်ခရဒနာပြပြရည်ကြည့်ချူလောက်ကြည့်လို့သွားတော့အငါတော့အတိတ်အတိတ်အတိတ်လေးပဲတဲ့ဇဟုပါနိစင်ခုံဆွနရဂီရီစင်ခုံအဒီတူတယ်နေတူမပန်းတော့လေးတဲ့ပရိကောငါတော့ဟိုက်တယ်လားအငံလေပန်တန်ီသူဆွနဟိုင်ဟိုင်ဘာနန်နိုင်နေနေရစာတုံးရင်တီးပါဒီနန်နိုင်နုံနုံတဲ့နင်းရုံနုံနုံမကင်းစခန်ရပပငါရရှိဒီခဒမင်းရဲ့ဖန်ကြီးတဲ့ပရနောနာသူချာရောက်ပြီးကြတဲ့ကိဗန္နပြဝါဒီတောပမချင်းနဲ့ပချင်းဟာဒီငယ်ရစ်တီသူဘုဆုဟိုင်းဒေါ်လာချာဂျွန်တောဒေါ်လာချာဂျွန်တောကသူဘုဆုအေးဂျဟူပိုင်းချခုဆွနရဂီဒီမဖန်လေအေးလိုက်အာဒလေလမီမခုံကောက်ဝတ်မကချပ်ပနာလူဖဲလူဖက်တော်အငါတို့ဟဲ့လေမှုမတန်တူဘူးစုဟာတော့ဂျိမပန်ဒုံဒုံခရဒန်ဘငါနှုတ်ရှိခရဒန်လားရှိနာရတဲ့ခင်းမချာကုန်းနေရှိအိုင်းနေလေပဖဒီဖန်မနီကိုအလားဆက်ရှိအဲ့ဒါအာပန်ခလေအရဟန်းဟန်းဘာဘာစူပီသန်တက်ကိုနရငါတို့ရထပရဒေါ်လာဒဟပီတဘဆူရည်ရင်မဘဒီပတာနလိုက်မချာမာခခုခုခုဒင်းတာအာယုတ်စပြီးမဘကဲမာရလီဟာဟာမာရလီဟိုင်းနာလာဒါနာရလခင်မချာဒီနိမမြရပါအငါနဲ့ဒီဘအာချာတော်နာသုံးတူအငါဘူးအငါကဖုံမကြီးလေလေပါကမိတ်တော်ဒီလေပါကမိတ်တော်ကနာဒူဇာသူမျိုးအင်္ဂါကြီးတွေတော်ရီချိုတိချောနဲ့ချိုတိချောလို့ရဟာကအင်္ဂါမင်းကာရီကုန်ချီဒီမရှိဟိုင်းသပ်တဲ့ဥဥမာလေဟိုင်းဟိုင်းယာဟိုင်းဟိုင်းယာဟိုင်းကောကောချီကိုဟာဟိုင်းဟိုင်းယာဟိုင်းကောရေအင်္ဂါဒုကတိဘလို့ရေရေကြီးဒုကန်သံပါအဲ့ဒါမလာဟုတ်ပါဆောင်းတဲ့ချိုတိမကန်ဟုတ်ဘူးတပ်ကြရတော်ရေအငါတို့ဘီယာတံပီလေလည်းရတဲ့ရှုမတိချလာရလေပုံမကလို့ဟဲ့ဒီဟိုင်ဟိုင်ငုံငုံမကြီးတော့ခလက်တာပပုန်ဖာလေဟိုင်ဟိုင်တာပန်ဥဇာရတာမခစီတာဟိုင်မေအုရှင်နေဒါရလခင်မီမစာဒီကလာတိကနေမငါတကေနာဒါရလခင်မီမစာငုံငုံကြီးဟိုင်ပန်ငုံကြီးရပ်ကြီးရတဲ့ခေါ်ရတာမတဲ့ငမီဒန်လေးဝင်သုံးစာဒီဒန်ရှိလေအတူမှာဟိုင်ဟိုင်ရတော့လိပ်ပတ်ဖောက်ရေလိပ်ပတ်ပြဒမြာမနာမကျော်အပီရောဂျာပီရောဟာဒီကန္တာရသူကသူအန်ဝရတနာမာလာဒီသူကဆရကတစားရဝီဝီဟိုင်ဟိုင်ဘန်ချာဒေါ်ဝဲဝိနေနေကြောင့်သာဟရီဘာခန္ဒာဒေါ်ဟာခီထွမ်တုဒနာဒေါ်ဟာပနာလိပ်ပတ်ကမန်ဒီဆဝါတူရလိုက်ကြီးတာရောမူနီမယံပုရမစမီလေးလေးလေးလေးဖကနာရှိတာတမချုနုံနုံမီအာနုံနုံမီအမေတာဟိုင်ဟာရှိဂိမီပီရီယာချက်ကျေနာဟာဟိုင်က
ਰਾਗਰਾ ਲਈ ਸਾਈ ਲੁਛੇਰੂ ਆਈ ਮਿਲੀ ਜਾ ਚੱਕੇ ਨੰਗ ਨੰਗ ਖੁਚੁਕ ਖੁਰਾਈ ਪਰ ਥੋਣ ਥੋਣਾ ਲੁਛੇਨੂ ਹਾਈ ਦੇਨਾ ਮਿਲੀ ਗਿਆ ਲਾਈ ਚੰ ਵੀ ਮਿਲੀ ਗਿਆ ਚੁਮ ਲਾ ਪੁੱਛਦਾ ਤਾ ਮੁਨੀ ਸਭਾ ਫਨਵਾ ਲਾਭ ਲਾਏ ਭਾਰਵਤੀ ਕਹਿੰਦਾ ਹੁਦੋ ਮੇ ਚੌਦਾ ਮਾਇਆ ਹਰੀ ਦਾ ਹਰੀ ਬਾਜ ਖੰਡ ਹੁੰਦੋ ਮੇ ਅਲਾਪ ਜਾਈ ਔਰਬ ਕੰਦਾ ਦਾ ਕਨਾ ਕੰ ਖਾਉਂਦਾ ਨਿਪੀ ਖੋਜੇ ਰਵਾ ਕਪ ਮੁਕੁੰਤਾ ਹੈ ਹਈ ਆ ਬੰਗ ਹਾਈ ਕਨਾ ਨੋ ਨਿਪੀ ਖੋਜੇ ਨੇ ਰਿਸ਼ੀਆ ਇਹ ਕਰੀ ਗਿਰੋ ਇਨ ਨੈ ਨੈ ਨੈ ਨੈ ਨੈ ਲੈ ਰਿਬ ਜਾਨੇ ਕਰਾ ਜੁ ਨਹੀਂ ਗਵਾ ਜਾ ਹਈ ਆ ਕਨਾ ਹਾਈ ਮੈਂ ਲੈ ਤਨਾ ਪਰ ਪਰ ਲਾ ਪਬੋ ਜਾਉ ਬਾਨੀ ਖੁੰਬਾਨ ਦਾ ਨਿਪੀ ਜੋ ਕਪ ਲੈ ਮੀ ਨਿਪੀ ਕਪ ਹੈ ਲੈ ਮਜੂਦਾ ਚੱਕੇ ਨਹੀਂ ਹੈ ਹੈ ਹੈ ਹੈ ਬੀਮਾ ਨਮ ਕਨਾ ਰੋ ਜੇ ਖਰਾ ਲੈ ਲੈ ਖਰਾ ਕਿਰੀ ਦਾ ਅਛੜੀ ਦਾ ਲੈ ਰੇ ਮੀ ਨਹੀਂ ਚਾ ਵੀ ਹੈ ਆਈ ਸੇ ਨਿੰਗ ਛੋ ਕੋ ਕਰੀ ਗਿਰ ਨਾ ਦਸੋ ਅਤੂ ਨੂੰ ਅਜ ਕੱਪੀ ਬਾ ਨੰਗ ਦੇ ਚਿੰ ਪਾਂਬੀ ਆਈ ਪਾਂਗੇ ਹੈ ਵੀ ਬੀਮਾ ਇਹ ਕਾਬਨੀ ਬੀ ਮਦਨਾ ਕਰੀ ਹਰੀ ਨਿਥੋ ਆਈ ਨਾ ਜਗਤ ਤੂੰ ਵੀ ਜਾ ਤੂੰ ਆਈ ਤੂੰ ਮਿਲ ਲਈ ਤੇਰੇ ਉਪਾਲੀ ਚਰਵਾ ਹਰ ਜੀ ਉਪਾਲੀ ਚੇ ਤੇ ਕੋ ਉਪਾਲੀ ਮਿੰਦ ਬਲੀ ਕਰੀ ਉਪਾਲ ਨਹੀਂ ਚੁੱਕ ਜੀ ਬਾ ਖੱਲੇ ਹਰੇ ਕਬਰੇ ਵੀ ਹੈ ਹਾ ਨਾ ਹਾਏ ਕਰੀ ਗਿਨੀ ਵੀ ਹਾਈ ਲੇ ਨਹੀਂ ਸਿੰਘ ਨੇ ਬੋਮੋ ਕਿਆ ਆਈ ਉਹਦਾ ਹਾਈ ਪਾਂਬੀ ਆ ਬਿਲਤੀ ਆਈ ਪਾਂਗੇ ਮਹਾਰਾਜਾ ਫੜੇ ਆਈ ਆਈ ਕਪੀ ਸੀ ਮਨ ਵੀ ਹਾਈ ਹਵ ਲੈਰ ਜੀ ਮਹਾਰਾਜ ਮਰੀ ਆਈ ਆਈ ਹੈ ਦੇਸ਼ ਮੈਂ ਮਿਲੇ ਪਾਮ ਕੀ ਮਨੂ ਦਾ ਆਈ ਹੈ ਪਲੇ ਪਲੇ ਪਾਮ ਕੀ ਮਨੂ ਦਾ ਨਿਛੋ ਪਾਣੀ ਲਿਠੋ ਨਿਛੋ ਤੁਗੀ ਮੱਛਾ ਲਿਪੀ ਅਮਲੇ ਕਰੀ ਕੇ ਕਰੀ ਕਰੀ ਕਰੀ ਕਰੀ ਮੰਗੀ ਕਹੀ ਕਾ ਬਣੀ ਕਹੀ ਮਹਾਰਾਜਾ ਮਹਾਰਾਜ ਜੀ ਲਿਆ ਚਾਲੀ ਪੀਛੇ ਦੇਸਾ ਮਾਮਾ ਚਨੰਦੇ ਮਾਮਾ ਕਿੱਥੋਂ ਹੁੰਦੀ ਮਾਪਾ ਅੰਬ ਉੱਥੋਂ ਹੁੰਦੀ ਸਾਈ ਬੋਨ ਥਮਾਂਗੀ ਬੋਨ ਚੱਪ ਚੱਪ ਚੱਪਾ ਜੋ ਮੰਗਾਏ ਦੁਮ ਤੋ ਨੇ ਜੋਰ ਜੋਰ ਬੁਝਾ ਨੋਮੂ ਨੋਮਗੀ ਮਪੁੰਗ ਫਾਰੇ ਨੋਮੂ ਨੋਮੀ ਚੌਖੜੀ ਚੌਖੜ ਚੌਖੜ ਜਨਾ ਲਛਾ ਮਪੁੰਗ ਫਾਰੇ ਲਛਾ ਮਪੁੰਗ ਫਾਰਬ ਕਨਾ ਦਾ ਤੂੰ ਛੂ ਨੀ ਛੋ ਹਾਂ ਮਫਾਲ ਹਾਰੀ ਬੇਮਾ ਫੇ ਨੰਗ ਜੇ ਬੇਮਾ ਆਈ ਨੇ ਚੁਮ ਤਾਬਰੇ ਹਰੀ ਬਾ ਹਰੀ ਬਚ ਖੰਡ ਉਹਦੇ ਪਾਨ ਬਾ ਪ੍ਰਿਥਵੀ ਨਿਛੋ ਰੇ ਹਈ ਹਾਈ ਮਨ ਠੋ ਜੋ ਮੰਮੀ ਫਿਰ ਤਾਏ ਬੇਮਾ ਮੰਗ ਮਗੁਲ ਨੀ ਬਿਨੀ ਪਾਣੀ ਬੱਚੇ ਬੱਚੋ ਫਤਿਹ ਨੀ ਨੀ ਬੇਮਾ ਆਈ ਨੂੰ ਭਾਵੀ ਨਾ ਉਹ ਕਰ ਖਰੰਗੇ ਨੂੰ ਪਾਨ ਹਾਜੀ ਆਓ ਮੰਗੂ ਨੇ ਥਾ ਜਰੇਗੇ ਕੋ ਤੇ ਇਹ ਕਾ ਬਣੀ ਨਾ ਤਾਬਦਾ ਆਏ ਆਈ ਬੂ ਵੀ ਪਾ ਲਈ ਬੂ ਇਹ ਕਾਬਦੀ ਆਈ ਬੂ ਥਾਜੇ ਹਰਾਵਾ ਅਜੂ ਜੀ ਪਾਨ ਥਾਜੀ ਵੀ ਨਹੀਂ ਪਾ ਦੋ ਆਈ ਨਿਬਮ ਥੂਈ ਹੈ ਨਾ ਹਈ ਮਲੇ ਲੱਕੀ ਦੁਰਗਾਈ ਮਾਰ ਕਰ ਲਈ ਬੰਗਾ ਨਾ ਹਈ ਹੈ ਆਪ ਨੂੰ ਥੋ ਦੋ ਨਾ ਲਾ ਜੇ ਪੀਣੀ ਪੀਣੀ ਪੀਊ ਕੋ ਜਲਨੀ ਲਈ ਮਲੇ ਮੱਕਰ ਨਹੀਂ ਬੰਗਾ ਨਾ ਲਾਈ ਫੰਗੀ ਜੇ ਕੋ ਪੀਣੀ ਪੀਊ ਕੋ ਹਾਈ ਦੇਣਾ ਹੁਦੂਈ ਹੈ ਹਯਾ ਚਲੀ ਹਯਾ ਹੈ ਹਯਾ ਜਿੰਨੇ ਜੁਮਰੇ ਰੇ ਤੁਹਾਨੂੰ ਨਹੀਂ ਬਖਾ ਇਤਾਈ ਦੇ ਮਨਾ ਨੂੰ ਮੁਦੀ ਲੰਮ ਕੋ ਛੂ ਵੀ ਹਾਈ ਦੇਣਾ ਬਣਾਏ ਬੱਚੇ ਮੈਂ ਆਪ ਡੂ ਨਹੀਂ ਹਾਰੇਗਾ ਸਮਚਾ ਪਛੁਚਾ ਸਮਚਾ ਪਛੇਦਾ ਵਿਧੀ ਦਾ ਯੋ ਵਿਧੀ ਕੀ ਤੁਮ ਜੋ ਖੋ ਨਾ ਆ ਥੰਮਾ ਕੀ ਪੋਂਦੀ ਹੈ ਕਿ ਮਨੂੰ ਅਜਾ ਕਣਕ ਤੂੰ ਜਾਣਾ ਆ ਪਤਾ ਨਹੀਂ ਆਮਾ ਫੋਂ ਫੋਰ ਜਾਣਾ ਕੋਈ ਮੈਂ ਲਾਲ ਕੰਨ ਲਾਮ ਠੇਂਗੀ ਹਈ ਹਈ ਮਾਰੇ ਕਣਕ ਤੂੰ ਮਾਰ ਲੋ ਨੰਗਮ ਦੇਣਾ ਕੋਈ ਮੈਂ ਬੂ ਫਾਰੇ ਤਾਤੇ ਵੀ ਮੈਂ ਕੀ ਮਾਰਾ ਮਛੇ ਮੈਂ ਚੀਂ ਚੀਂ ਕੇ ਬਈ ਆਊਈ ਚੀਂ ਕੀ ਬਖਰ ਚੀਂ ਹੈ ਲਹਿਰੀ ਚੀਂ ਅਜੂ ਕਣਕ ਤੂੰ ਹੱਥ ਅਜੂਗਾ ਵੀ ਇਹ ਮੈਂ ਪਾਰਿਆ ਪਾਰਿਆ ਪਾਰਿਆ ਇਹ ਕਾਬਾਨੀ ਪਾਰਿਆ ਗਿਆ ਵੀ ਮਾਂ ਲਾ ਲਾ ਚਛੇ ਰਾਵ ਜਾ ਤਾਂ ਪਾਈ ਚਾਹੀ ਮੇਰਾ
योजपति आई सेम पार कने खामी आई।